0: ਸੱਜਾ ਪਹਿਲਾ ਸਾਤਾ ਲੈਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: ਵੇ 104.9 FM Funny Show not just a radio not just a radio it's a mindset of entertainment come on